ਸੀ ਬੈਲਾਡੋਨਾ ਰੈਗੂਲਰ ਸ਼ੈਂਪੂ ਵਾਲਾ ਰਾਕੇ ਜੀ ਦਤੀ ਨੇ ਇਲਾਵਾ ਜ਼ਮੰਗ ਦੇ ਬੈਲਾਡੋਨਾ ਪਤਾ ਦਾ ਪ੍ਰੋਡਕਟਸ ਕਿਹੜਾ ਰਵਾਨ ਹੀ ਉਹਦਾ ਸੇ ਟੁੱਥਪੇਸਟ ਜ਼ਮੰਗ ਦਾ ਰਵਾਨ ਦੀ ਕਿ ਜ਼ੇੜ ਗਾ ਖੁਨ ਬਾਪ ਮਿੰਟ ਕੇ ਦਨਨ ਦਨਨ ਇਹ ਦੀ ਉਹ ਆਸ਼ ਸਰਬਸਤਾ ਸੁ ਜ਼ੇੜ ਗਾ ਖੁਨ ਸਪਿਨ ਵਾਲੀ ਲੋ ਰੋਲੀ ਕਚਰ ਗਾਖ ਮਾਨੇ ਦਰਦ ਰਾਲ ਲੇ ਇਹ ਉਹ ਆਸ਼ ਮੋਰ ਬਾਨੇ ਹੋ ਕਲੋ ਦਗਾਖ ਦਰਦ ਬਦਲ ਹੋ ਰਕੇ ਕਚਰ ਗਾਖ ਦਰਦ ਬਿਆਮ ਨੋ ਰਕੀ ਹੁੰਦੇ ਤੱਕ ਬੈਲਾਡੋਨਾ ਟੁੱਥਪੇਸਟ ਮਟੀਰੀਅਲ ਬਰਾਵਾ ਲੇ ਉਹ ਆਖ ਸਰ ਬੇ ਨਜ਼ਦੀਕ ਕੀ ਦੀ ਮਿੰਟ ਨੂੰ ਕੇ ਬਦਲ ਦਰਦ ਖਤਮ ਹੋ ਲਈ ਚ ਬਦੀ ਕੀ ਸ਼ਾਮਿਲ ਕਿ ਰਿਆਜ਼ੂਟ ਪਨੁਮ ਬਾਨੇ ਇਹ ਡੇਰ ਬਿਹਤਰੀਨ ਐਕਟਿਵ ਇੰਗਰੀਡੀਐਂਟ ਜਿਹਦੇ ਨਾਲ ਸ਼ਾਮਿਲ ਸ਼ੁਰੂ ਦੀ ਆਉਦ ਸਪਿਨ ਵਾਲੇ ਦੁਬਾਰਾ ਬਦੀ ਕੀ ਖਾਸ ਕਰ ਟੀਥ ਵਾਈਟਨਿੰਗ ਪੀਲਰ ਇਸਤੇਮਾਲ ਸ਼ੁਰੂ ਦੀ ਬੈਲਾਡੋਨਾ ਟੁੱਥਪੇਸਟ ਜ਼ਮੰਗ ਦਾ ਖੈਰ ਸਰ ਰਵਾਨ ਦੇ ਪਜ਼ਾਨ ਬੇਰੀਆਨ ਮਨਾਵਲੀ ਜੀ ਜ਼ੰਦ ਦੁਕੂ ਦਾ ਕੋਨ ਅਲੇ ਸਾਥੀ ਉਹ ਦਾ ਬੈਲਾਡੋਨਾ ਇੰਤਖਾਬ ਹੋ ਗਏ ਜੀ ਦਿਨ ਲਾਵਾਰਾ ਰਵਾਨ ਸੱਡੇ ਰੁਖਪਸ ਦੇ ਉਡੇਰ ਲਈ ਸੋਚ ਉਹਦਾ ਇਹ ਉਡੇਰ ਲਈ ਰਿਸਰਚ ਨੇ ਬਾਅਦ ਜ਼ਮੰਗ ਬਲੀਚ ਰਾ ਰਵਾਨ ਦੀ ਉਹਦਾ ਬਲੀਚ ਦਾ ਆਮ ਬਲੀਚ ਨੂੰ ਬਦਲ ਲਈ ਦਾਗੇ ਘੱਟ ਵਜੇ ਦਾ ਬਦੇ ਕੇ ਸ਼ਾਮਿਲ ਏ ਟੀ ਸੀ ਐਚ ਬਦੇ ਕੇ ਸ਼ਾਮਿਲ ਅਰਿਸਟੂਲੂ ਚ ਬਦੇ ਕੇ ਸ਼ਾਮਿਲ ਤੂ ਜਾ ਰੋਲੀਅਮ ਜੀ ਇੱਕ ਅੱਦੇ ਉਹਦੇ ਸੈਕਟਿਵ ਇੰਗਰੀਡੀਐਂਟ ਦੀ ਚੀ ਸਾਸ ਕੁਝ ਰਿਮਕ ਮਾਨੇ ਕਮ ਫਾਲਤੂ ਵਖਤ ਦੀ ਵਜੂਦ ਮਾਨੇ ਕਮ ਫਾਲਤੂ ਵਖਤ ਦੀ ਅਗਰ ਬਦਲ ਆਪ ਮਜ਼ਾ ਮਜ਼ਾ ਮਾਨੇ ਰਜੀ ਹੁਮਰ ਸਰਾ ਉਹ ਬਿਲਕੁਲ ਤਾਂ ਜ਼ਮੰਗ ਬਲੀਚ ਲੇ ਗੋਲ ਮਚੇ ਤਾਂ ਸੋ ਕਮ ਮਕਸਦ ਦਾ ਬਾਰ ਹਮ ਇਸਤੇਮਾਲ ਹੋਇ ਨੂੰ ਦਾ ਯਾਦ ਲਰੀ ਯੂਜ਼ ਲਈ ਇਸਤੇਮਾਲ ਕੀ ਨਸਤਾਸੋ ਅਗਰ ਮਕਸਦ ਬਸਰ ਦਾ ਰਸੀ ਕੇ ਉਹ ਅਗਰ ਮਕਸਦ ਮਮੂਰ ਕੀ ਉਸਤਾ ਸੁਬਾ ਤਕਰੀਬਨ ਦੁਬਾਰਾ ਦਾ ਬਲੀਚ ਇਸਤੇਮਾਲ ਕਮ ਅਜ਼ ਕਮ ਦਾ ਦੋ ਮਹੀਨੇ ਤੋਂ ਬਾਅਦ ਦੁਬਾਰਾ ਦਾ ਬਲੀਚ ਇਸਤੇਮਾਲ ਤਾਂ ਜ਼ਰੂਰਤ ਬਿਲਕੁਲ ਨਾਰਾਜ਼ੀ ਦਾ ਦਿਨ ਇਲਾਵਾ ਜ਼ਮੰਗ ਦਾ ਬੈਲਾਡੋਨਾ ਪਰ ਪ੍ਰੋਡਕਟਸ ਕੇ ਰਵਾਨ ਬੈਲਾਡੋਨਾ ਹੇਅਰ ਕਲਰ ਜ਼ਮੰਗ ਦਾ ਰਵਾਨ ਦੀ ਬੈਲਾਡੋਨਾ ਪਰਫਿਊਮ ਜ਼ਮੰਗ ਦਾ ਰਵਾਨ ਦੀ ਬੈਲਾਡੋਨਾ ਟਿਸ਼ੂ ਬੋਕਸ ਜ਼ਮੰਗ ਦਾ ਰਵਾਨ ਦੀ ਆਉਦ ਦੀ ਸਰਸਰਾ ਬੈਲਾਡੋਨਾ ਨੋਜ਼ ਸਟ੍ਰਿਪ ਜ਼ਮੰਗ ਦਾ ਰਵਾਨ ਦੀ ਬੈਲਾਡੋਨਾ ਫੇਸ ਮਾਸਕ ਜ਼ਮੰਗ ਦਾ ਰਵਾਨ ਦੀ ਲੜੀਜ਼ ਐਂਡ ਜੈਂਟਲਮੈਨ ਯੋ ਆਰ ਬਿਆਮ ਜ਼ਮਾ ਲਖਵਾਨ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਰਾਜੀ ਤਾਂ ਸਮੂਦ ਮਸਜੂਨ ਰਾਵਲੀ ਕੇ ਉਸ ਦਿਨ ਉੜਾਂ ਦੇ ਮਾਊ ਲਈ ਚੇਰ ਜ਼ਮਾ ਪ੍ਰੋਡਕਟਸ ਬਤਰ ਅਗੇ ਪੂਰੇ ਨਹੀਂ ਇਸਤੇਮਾਲ ਹੋਈ ਤਰਸੂ ਜ਼ਮਾ ਦਾ ਕਸਟਮਰ ਰਿਵਿਊ ਮੁਨ ਵੀ ਕਦੇ ਲਈ ਦੇ ਕਾਲ ਮਿਲਾ ਉਲ ਦੇ ਬਾਰ ਜ਼ਮਾ ਦਾ ਸਟੂਡੀਓ ਦੇ ਲਾਈਵ ਕਾਲ ਨੰਬਰ 0312 88 88 150 ਜ਼ਮਾ ਦਾ ਸਟੂਡੀਓ ਦੇ ਲਾਈਵ ਕਾਲ ਨੰਬਰ ਦੁਬਾਰਾ ਵੀ ਮੈਂ ਆਪ ਲੋਗੋ ਬਤਾਤਾ ਚਲੂ 0312 88 88 150 ਜ਼ਮਾ ਦਾ ਸਟੂਡੀਓ ਦੇ ਲਾਈਵ ਕਾਲ ਨੰਬਰ ਯਾਨੀ 0312 88 88 150 ਜ਼ਮਾ ਦਾ ਸਟੂਡੀਓ ਦੇ ਲਾਈਵ ਕਾਲ ਨੰਬਰ ਦੇ ਇਲਾਵਾ ਦ ਮੈਸੇਜ ਵਾਲੇ ਗੱਲ ਦੁਬਾਰਾ ਜ਼ਮਾ ਦਾ 7575 ਨਾ ਖੁੰਦਰੋ ਮਜ਼ੇ ਵਾਲੀ ਹੋ ਜ਼ੋਰ ਜ਼ੋਰ ਮੈਂ ਸੁਣ ਰਹਾ ਹੋ ਤਾਂ ਸੁਧ ਲੱਕੀ ਰੇਡੀਓ ਲਾਈਵ ਹੋ ਰਹੀ ਤਾਂ ਸੁਧ ਸਵਾਬਈ ਰੇਡੀਓ ਲਾਈਵ ਹੋ ਰਹੀ ਤਾਂ ਸੁਧ ਚਾਰ ਸਦੀ ਰੇਡੀਓ ਲਾਈਵ ਹੋ ਰਹੀ ਤਾਂ ਸੁਧ ਪੇਖਬਰ ਰੇਡੀਓ ਲਾਈਵ ਹੋ ਰਹੀ ਤਾਸੁਦ ਬਲੋਚਿਸਤਾਨ ਦਾ ਕੁਡਾ ਰੇਡੀਓ ਲਾਈਵ ਔਰ ਬਿਲਕੁਲ ਬਰਾਹ ਨਾ ਸੋਰੀ ਰਾਜ਼ੀ ਨਨ ਖੁਸੂਸੀ ਤੋ ਗਵਾਨੀ ਜ਼ਮੂਨ ਸਦ ਬਲੜੋਨਾ ਦੇ ਪ੍ਰੋਡਕਟ ਵਾਲੀ ਸਰ ਖਬਰ ਕੋਈ ਉਪਜਾਨ ਮਾਨੀ ਕੇਰੀਆਨ ਮਰਾ ਹੋਲੇ ਜੀ